ਇਸ ਦਾ ਕਾਸਮੈਟਿਕਸ ਪਾਕਿਸਤਾਨ ਹਮੇਸ਼ਾ ਸਿੱਖਣ ਦੀ ਕੋਸ਼ਿਸ਼ ਕਰੇ ਦੇ ਹਮੇਸ਼ਾ ਕਾਵਿਸ਼ ਕਰੇ ਦੇ ਸਾਸ ਵਪਾਰ ਨੇ ਬੇਹਤਰੀਨ ਨੇ ਬੇਹਤਰੀਨ ਪ੍ਰੋਡਕਟ ਸਿੱਖਣ ਦੀ ਲਾਂਚ ਕਰੀ ਦੀ ਸਾਸ ਵਪਾਰ ਨੇ ਬੇਹਤਰੀਨ ਨੇ ਬੇਹਤਰੀਨ ਪ੍ਰੋਡਕਟ ਸਿੱਖਣ ਦੇ ਮਾਰਕੀਟ ਤੇ ਰਾਸਤੇ ਬੋਲੀ ਦੀ ਮਾਰਕੀਟ ਕੀ ਅਵੇਲੇਬਲ ਕਰੀ ਦੀ ਨੂੰ ਵਾਕੀ ਦਾ ਜ਼ਮੀਨ ਦੇ ਇਸ ਦਾ ਕਾਸਮੈਟਿਕਸ ਪਾਕਿਸਤਾਨ ਹਾਸ ਕਰ ਸਤਾਸੂ ਸਰਾ ਔਰ ਚਿਕਮ ਦੇ ਖਪਲੋ ਅਗਿਸਤੁਨ ਗੁਸਰਾ ਦੇ ਖਪਲੋ ਔਰੀਦੁਨ ਗੁਸਰਾ ਮੀਨਦਾ ਔਰ ਚਿਕਲ ਦਾ ਮੀਨ ਸਿਵਾਸ਼ ਨੁਖਾ ਮਖਾ ਅਗਰ ਕਪਨੀ ਬੇ ਦਖਪਲੋ ਔਰੀਦੁਨ ਗੁ ਦਫਾਰਾ ਦਾਸੀ ਸੇ ਸਟਿਪ ਅਖਲੀ ਦਾਸੀ ਸੇ ਸੋਚ ਕੀ ਦਾਸੀ ਸੇ ਫਿਕਰ ਕੀ ਜ਼ਮੰਗ ਸੋਚ ਫਿਕਰ ਦਾ ਗਲੇ ਚ ਮੰਗ ਸਾਸ ਰਫਾਰਾ ਹਰ ਉਸ ਕੋਸ਼ਿਸ਼ ਦਾ ਵੀ ਚੀ ਉਹ ਨੇ ਉਹ ਪ੍ਰੋਡਕਟ ਲਾਂਚ ਕੁ ਬੇਹਤਰੀਨ ਨੇ ਬੇਹਤਰੀਨ ਪ੍ਰੋਡਕਟ ਲਾਂਚ ਕੁ ਬੇਹਤਰੀਨ ਨੇ ਬੇਹਤਰੀਨ ਪ੍ਰੋਡਕਟ ਮਾਰਕੀਟ ਕੀ ਅਵੇਲੇਬਲ ਕੁ ਮਾਰਕੀਟ ਤੇ ਰਾਮ ਵਾਲੀ ਨੂੰ ਬਸ ਦਾ ਜ਼ਮੰਗਾ ਉਸਤਾਸ ਰਗਮੀਨਾ ਦਾ ਅੱਲਾ ਦੇ ਜ਼ਮੰਗਾ ਉਸਤਾਸ ਰਗਮੀਨਾ ਚਰਤਾ ਹੁਕਮ ਮੰਨੇ ਕੀ ਅੱਲਾ ਦੇ ਜ਼ਮੰਗਾ ਉਹਦਾ ਗਸਾ ਸੁਮੀਨੇ ਚਿਕਮ ਦੇ ਹਮੇਸ਼ ਚਿਕਮ ਦੇ ਦਗਸ਼ਾਨ ਕਾਇਮ ਦਾਇਮ ਸਾਥੀ ਹਮੇਸ਼ ਦਗਸ਼ਾਨ ਬਖਤਵਰਾ ਖੈਸਾ ਸਾਥੀ ਨੂੰ ਦੋ ਟਾਂਗ ਵਾਨੇ ਡਬਰੀ ਸੁਮ ਰਹੁਮ ਜ਼ਮੰਗਾ ਲੈਸ ਦੀ ਜ਼ਮੰਗਾ ਉਰੀਦੁਨ ਕੀ ਦੀ ਵਾਕੀ ਚ ਡੇਰ ਤਕੜਾ ਤਕੜਾ ਖਲਗ ਦੀ ਡੇਰ ਖੈਸਾ ਖੈਸਾ ਖਲਗ ਦੀ ਡੇਰ ਮੀਨੇ ਨਾ ਖਲਗ ਦੀ ਜ਼ਮੰਗ ਸਰਾ ਜ਼ਮੰਗ ਦੇ ਜ਼ਿਲ੍ਹਾ ਕਾਸਮੈਟਿਕਸ ਪਾਕਿਸਤਾਨ ਸਰ ਡੇਰ ਮੀਨੇ ਲਰੀ ਡੇਰ ਦਸੜਨ ਮੁਹੱਬਤ ਕੀ ਜ਼ਮੰਗ ਦਾ ਪ੍ਰੋਡਕਟ ਸਰਾ ਜ਼ਮੰਗ ਦੇ ਪ੍ਰੋਗਰਾਮ ਸਰਾ ਨੂੰ ਅੱਲਾ ਸਾਹ ਸੁਮੀਨੇ ਚਰਤੋਂ ਕਮਮ ਕਾ ਅੱਲਾ ਸਾਹ ਸੁਮੀਨੇ ਨੂਰ ਹੁਮ ਸੇਵਾ ਕਾ ਆਓ ਜਿਸ ਡੇਰ ਜ਼ਿਆਦਾ

ਕਿ ਪ੍ਰੋਗਰਾਮ ਦਾ ਸੂਰਤ ਸਾਨੂੰ ਟੈਨਸ਼ਨ ਕਰਨ ਪਏ ਟੈਕਸ ਪਾਕਿਸਤਾਨ ਬਿਲਕੁਲ ਇਸਤੇਮਾਲ ਕੇ ਯੂਸੇ ਕੇ ਰੋਟੇਂਸ਼ਨ ਵਿਚ ਅਮਨਸੀ ਫੇਸ ਵਾਸ਼ ਵਿਚ ਅਮਨਸੀ ਫੇਸ ਵਾਸ਼ ਦਾ ਰਿਜ਼ਲਟ ਨਾ ਕਿ ਵੈਲ ਸੀ ਨੁਮਾ ਤੜੇ ਰੇ ਕਾ ਕੇ ਮਾ ਤੜੇ ਰੇ ਕਿਸ ਵਿਚ ਕੁਝ ਬਾਈ ਮੁਸ਼ਤੇ ਬਿਲਕੁਲ ਰਿਜ਼ਲਟ ਨਾ ਦਰਕਾ ਦੇ ਜ਼ ਗਰੰਟੀ ਦਰ ਕੋਮ ਜ਼ਰੂਰ ਇਸਤੇਮਾਲ ਕੇ ਜ਼ਰੂਰ ਬਤਾ ਸੋ ਰਿਜ਼ਲਟ ਦਰ ਕੇ ਖੁਲਾਬ ਦਰ ਕੇ ਹਾਇਸ ਬਦਰ ਕੇ

0: ਜੀ ਦਿਨ ਲੋ ਮੁਕਤ ਮੈਸੇਜ ਕਰੀ ਦੇ ਵਈ ਕਨਾ ਛੇ ਵੈਲਕਮ ਤਾਰਿਕ ਬਾਈ ਆਵਾਜ਼ ਹੋਕੇ ਦੇ ਪੋ ਲਕੀ ਰੇਡੀਓ ਬਾਂਦੇ ਸ਼ੋਰ ਰ ਮਜ਼ਕ ਵੀ ਆਈ ਐਮ ਫਾਈਕ ਐਂਡ ਫਾਤਮਾ ਕੈਨਾਥ ਲੰਡੀਵਨਾ ਸਲਾਮ ਟੂ ਮਨੋਰ ਲੰਡੀਵਾ ਸ਼ਾਹੀਨ ਲਾਈਬਾ ਖਾਨੀ ਪਲਵਸ਼ਾ ਮਲਾਲਾ ਫੁਰਯਦੀ ਮਰੀਮ ਸ਼ਾਜ਼ੀਆ ਤਾਂ ਸਲਾਮ ਸਹੀ ਬਿਲਕੁਲ ਠੋਲ ਤਾਂ ਸਲਾਮ ਦੇ ਵਰਸ ਡੇਰ ਜ਼ਿਆ ਤਾਂ ਮਨਨਾ ਵਿਸ਼ ਤਾਰੀਖ ਬਾਈ ਮੈਸੇਜ ਡੇਰ ਵੀਸ ਦਾ ਖੋ ਛੇ ਗੁੱਸਾ ਉਹ ਨਾ ਕਿਨਾ ਨਾ ਬਿਲਕੁਲ ਗੁੱਸਾ ਨਾ ਕੋਮਾ ਖਾ ਡੇਰਾ ਜ਼ਿਆ ਤਾਂ ਮਨਨਾ ਵਈ ਕਹਿਣਾ ਚ ਵੈਲਕਮ ਤਾਰਿਕ ਬਾਈਚਰੰਗੀ ਸ਼ੋ ਡੇਰਾ ਮਜ਼ਾਕ ਵੀ ਇਸ਼ਮਾ ਜਮੀਲ ਖਾਨ ਸਰਾਮ ਮਿਲਾਵੇਗੀ ਬਿਲਕੁਲ ਜਮੀਲ ਖਾਨ ਸਿਰਫ ਸਰਾ ਪਲੰਡੀਵਾ ਕੇ ਦੇਸ਼ ਮਾ ਟੋਲ ਪ੍ਰੋਡਕਟ ਮਿਲਾਵੇਗੀ ਆਈ ਐਮ ਫਾਈਕ ਐਂਡ ਫਾਤਮਾ ਕੈਨਾਤ ਲੰਡੀਵਾ ਨਾ ਟੋਲ ਦਾ ਸਲਾਮ ਮਿਲੀ ਦੀ ਡੇਰਾ ਜ਼ਿਆ ਤਾਂ ਮਨਨਾ ਨਾ ਬਿਲਕੁਲ ਦੱਸ ਸਹੀ ਡੀਹਾਂ ਤਜ਼ਈ ਯਾ ਮਤਲਬ ਲਕੀ ਮਰਵਤ ਤਜ਼ਈ ਨਵਰੰਗ ਤਜ਼ਈ ਨੋ ਲੰਡੀ ਵਕੀ ਜਮੀਲ ਖਾਨ ਸਿਰਫ ਸਰ ਜ਼ਰੂਰ ਸਟਾਫ ਹੈ ਸਹੀ ਦਾ ਨਾ ਅਗਰ ਤਰੀਵਾ ਪੀ ਲੈ ਚਾਹੇ ਹਮ ਸਕੇ ਓਵਰ ਸਰ ਦਾ ਇਸ ਰਟੂਲ ਪ੍ਰੋਡਕਟ ਹੈ ਮਿਲਾਵੇਗੀ ਨੋ ਪ੍ਰੋਡਕਟ ਹਵਰ ਨਾ ਕਿਸੇ ਜੀ ਸਹੀ ਦਾ ਹਾਂਜੀ ਦਿਨ ਲਵਾ ਨੈਕਸਟ ਮੁਕਤੇ ਮੈਸੇਜ ਕਰੀ ਦੇ ਸਲਾਮ ਸੁਬਹ ਬਰ ਤਾਰਿਕ ਵਜ਼ੀਰ ਕੈਸੇ ਹੋ ਮੈਂ ਯਸਮੀਨ ਅਨਮੋਲ ਟਾਂਗ ਸੇ ਆਪਕਾ ਹਰ ਸ਼ੋ ਸੁਣਤੀ ਹੋ ਨਾਈਸ ਸ਼ੋ ਹੈ ਔਰ ਹਜੀ ਸਹੀ ਡੇਰਾ ਜ਼ਿਆ ਤਾਂ ਮਨਨਾ ਹੋ ਮਾਂ ਹੋ ਕਲਾ ਕਲਾ ਮਤਲਬ ਸ਼ੋ ਤਰਾ ਸ਼ਮਖ ਡੇਲੀ ਯਾਰ ਰੋਜ਼ਾਨਾ ਹੋ ਮਤਲਬ ਸ਼ੋ ਨਹੀਂ ਕਹਿਣਾ ਯੋ ਜਹਾਨ ਮਨਨਾ ਅਨਮੋਲ ਦਾ ਟਾਂਗ ਨੇ ਮੈਸੇਜ ਕਿਹਾ ਡੇਰਾ ਜ਼ਿਆ ਤਾਂ ਮਨਨਾ ਹਰ ਜੁਮੇ ਤਾਂ ਸੋ ਰਹੇ ਸੀ ਤਿੰਨਾ ਚਾਰ ਵਜੇ ਪਰ ਅਗਾਮਾ ਸ਼ੋ ਵੀ ਸਹੀ ਦਾ ਔਰ ਕੈਸੇ ਹੋ ਬਾਈ ਬਿਲਕੁਲ ਠੀਕ ਠਾਕ ਅਲਹਮਦੁਲਿਲਾ ਨਾਮ ਦੇਣ ਦੇ ਲਈ ਤੁਹਾਡੇ ਰਜ਼ੀਆ ਤਾਂ ਮਨਨਾ ਟਾਈਮ ਚੁੱਕਮ ਦੇ ਸਰਕਮ ਦੇ ਵਿੱਚ ਇੰਤਜ਼ਾਰ ਦੇ ਰਹੇ ਬਾਂਦੇ ਵਕੜੋ ਹੋ ਸਾਤ ਮਿੰਟ ਇੰਤਜ਼ਾਰ ਮੈਂ ਖਾਜੀ ਚਾਹ ਮਤਲਬ ਕਾਲ ਮਿਲਾ ਉਕੜੇ ਖੁਦ ਟਾਈਮ ਚੁੱਕ ਦੇ ਮੁੰਗਸਰਾ ਖਤਮ ਸ਼ੋ ਦੇ ਦਵੇ ਨਾ ਤਾਸੋ ਖਫਾ ਨਾ ਸ਼ੇ ਅਬਦੁਲ ਗਫੂਰ ਮੁੰਗ ਤਾਂ ਮੈਸੇਜ ਕਰੇ ਦੇ ਖੋ ਟਾਈਮ ਚੁੱਕ ਦੇ ਅਗਰ ਸਰਾ ਖਤਮ ਸ਼ੋ ਦ ਟਾਂਗ ਨੇ ਮੁੰਗ ਤਾਂ ਮੈਸੇਜ ਕਰੇ ਦੇ ਉਹ ਚ ਸਾਤ ਮਿੰਟ ਇੰਤਜ਼ਾਰ ਦੇ ਰਹੇ ਬਾਂਦੇ ਉਹ ਖੇਰ ਬਸ ਖਫਕੇਗੇ ਮਖਾ ਕਲਾ ਕਾ ਇੰਤਜ਼ਾਰ ਹਾਂ ਕਵਲ ਪਖਾਰੀ ਸਹੀ ਠੰਡੇ ਰਜ਼ੀਆ ਤੋਂ ਮਨਨ ਹਾਂਜੀ ਟਾਈਮ ਦੇ ਰਸਰਾ ਖਤਮ ਸ਼ੇ ਪਟਾਂਗੇ ਹਾਂ ਤਸਰਾ ਤਸੋ ਦੇਸ਼ ਮਟੂਲ ਪ੍ਰੋਡਕਟ ਮਿਲਾਵੇਗੀ ਜ਼ਰਬਥਾਨਾ ਜਿਸ ਤੇ ਚੁਕਮ ਦੇ ਦਮ ਇਸ਼ਮਾ ਕਸਮੈਟਿਕ ਮੈਨ ਡਿਸਟ੍ਰੀਬਿਊਟਰ ਦੇ ਨਾ ਅਗੇ ਸਰਾ ਬਸ਼ਰ ਸਾਲ ਦੇ ਕਿਸੂਰ ਹਾਂ ਕਸਮੈਟਿਕ ਜਨ ਸਟੋਰ ਜੀ ਦਾਗੇ ਸਰਾ ਦੇਸ਼ ਮਟੂਲ ਪ੍ਰੋਡਕਟ ਮਿਲਾਵੇਗੀ ਦਾਸੇ ਡੀਹਾਨ ਕੇ ਹਾਂ ਤਸੋ ਦੇਸ਼ ਮਟੂਲ ਪ੍ਰੋਡਕਟ ਮਿਲਾਵੇਗੀ ਪ੍ਰੋਗਰਾਮ ਕਿਨਨ ਕਾ ਦਿਸ਼ਾ ਮੈਸੇ ਮੁੰਗਨੇ ਪਾਤੀ ਚੁਗੇ ਨਾ ਡਿਜ਼ਿਆਤ ਮਜ਼ਰਤ ਹੋ ਸਕੇ ਚੀ ਟਾਈਮ ਚੁਕਮ ਦੇ ਖਤਮ ਸ਼ੁਰੂ ਸਰਾ ਔ ਤਾਸੋ ਮਾਸ਼ਾ ਸੁਮਰਾ ਹਮੀ ਨਵਾਲ ਦੇ ਡਿਜ਼ਿਆਤ ਹੀ ਹੋ ਬਿਲਕੁਲ ਵਰਤਾ ਹੀ ਹਮਾ ਨੋ ਦੀ ਦਵਈ ਤਾਸੋ ਬਕੀ ਕੀ ਬਨਾ ਖਜੀ ਫਰਮਾਨ ਬਿਠੇ ਨੀ ਮੈਸੇਜ ਕਰਤਾ ਤੁਹਾਡੇ ਰਜ਼ਿਆਤ ਮਨਨ ਕੋ ਦੇਨਾ ਇਲਵਾ ਅੱਛਾ ਮੈਸੇਜ ਕਰੇ ਦੀ ਬਸ਼ੀਰ ਮੈਸੇਜ ਕਰੇ ਤਾ ਤੁਹਾਡੇ ਰਜ਼ਿਆਤ ਮਨਨ ਔ ਸ਼ਾਕਿਰ ਮੈਸੇਜ ਕਰੇ ਤਾ ਤੁਹਾਡੇ ਰਜ਼ਿਆਤ ਮਨਨ ਕੋ ਔਰ ਹਜੀ ਦਿਛਾ ਹਾਂ ਮੈਸੇਜ ਪਾ ਦੇ ਸ਼ੋ ਨੋ ਅਗੇ ਨਾ ਡੇਰ ਜ਼ਿਆਦਾ ਮਜ਼ਰਤ ਹੋ ਸਕੇ ਟਾਈਮ ਚੁਕਮ ਦਰਸ ਖਤਮ ਸ਼ੋ ਇਸ਼ਮਾ ਕਸਮੈਟਿਕ ਪ੍ਰੋਡਕਟ ਜ਼ਰੂਰ ਇਸਤੇਮਾਲ ਕੀ ਹਰ ਪ੍ਰੋਡਕਟ ਬਾਨੇ ਦੇਸ਼ ਮਾ ਹਰ ਕਸਮੈਟਿਕ ਜੁਕਮ ਹੈਲਪ ਲਾਈਨ ਨੰਬਰ ਦਾ ਮੌਜੂਦ ਦੇ ਇਹ ਬਨੇ ਕਾਲ ਜ਼ਰੂਰ ਕਵੇ ਸ਼ਰਤ ਕਿ ਨਾ ਮਿਲੇਗੀ ਅਵਲ ਹਰ ਜੇ ਕੀ ਮਿਲੇਗੀ ਨਾ ਮਿਲੇਗੀ ਨੋ ਕੰਪਨੀ ਹੈਲਪ ਲਾਈਨ ਨੰਬਰ ਬਾਨੇ ਕਾਲ ਜ਼ਰੂਰ ਕਵੇ ਠੀਕ ਤਾਂ ਪਰ 0342 311 22 ਬਹਾਨਵੇਂ ਨੰਬਰ ਬਾਨੇ ਟਾਈਮ ਖਤਮ ਸ਼ੋ ਦੇ ਨੈਕਸਟ ਪ੍ਰੋਗਰਾਮ ਕੇ ਉਦਰ ਸਕੀ ਉਸ ਵੀ ਅਮਲਾ ਕਾਂ ਤਰੇ ਪਰੇ ਦਲੋਈ ਲਵਾਂ
1: It's 10 o'clock. Hourly time check is brought to you by Radio Aman. Jhan Rang Aman. You are listening to Radio Aman Network.
2: We got more hits for you, so stay tuned.
1: 88.4 FM.
3: د ضلع ٹانگ د ہلکو د پارا د خوشحالی زیر استاسو تا دو معیاری علاج د پارا چرتا ہم د تلو ضرورت نشتا استاسو پو خپل ہار ٹانگ کی دو ہر قسم بیماری علاج پو آسانا کی دلائشی مثلا پٹو دردنا جڑونو دردنا بواسیر خونی بدی نواسیر گردے کانے ترہی کانے جڑونو دردنا پٹو دردنا جدین علاوہ د زنانا او مردنا ہر قسم پٹو مرضون علاج ہپ آسانا کی دلائشی نو پتا یاد ستے صحت ہم یو میڈیکل اسپتال نور مارکیٹ پرانا ڈکھانا گلی تنگ بازار ٹانگ موبائل نمبر 0331-66-32-231 شکریہ
4: دے ٹانگ دی خان دے وزیرستان خلق دے پورا دے خوشولے زیر آئی ویس د توس پخپل شهر ټانګ شه سید مشکور احمد صاحب د غنې بیموریونه علاج کوي مثلا جوړونو دردینه پټه دردینه بواسیر خونی وبادی بیا اولادی ارکن نساء تور زیړای زیړ زیړای او د دین د زنانه او مردانه پوشیده امراض علاج هکو پاتا یودلارای ال شفا دواخانه شوال مارکیټ نزد ریفک پوینټ ٹانگ سیٹی موبایل نمبر 0319 55 23 404
3: یو آر لسنگ ریڈیو امن 88.4 ٹانگ سٹے ٹیون ود اس